0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ, ਬਜ਼ੁਰਗਾਂ ਪ੍ਰਤੀ ਹਿੰਸਾ ਦੀ ਰੋਕਥਾਮ। ਸਾਡੇ ਅੱਜ ਦੇ ਵਾਰਤਾਕਾਰ ਹੋਣਗੇ ਪ੍ਰਤਿਭਾ ਸਾਨੀ। ਇਸ ਤੋਂ ਇਲਾਵਾ ਇੱਕ ਆਵਾਜ਼ ਵਿੱਚ ਅਸੀਂ ਸੁਣਾਂਗੇ ਜਾਣੇ ਪਛਾਣੇ ਗਾਇਕ ਅਮਰਿੰਦਰ ਗਿੱਲ ਦੇ ਕੁਝ ਗੀਤ। ਦੋਸਤੋ, ਅੱਜ ਲਹੂ ਦੇ ਤੇਜ਼ ਦਬਾਅ ਯਾਨੀ ਹਾਈਪਰ ਟੈਂਸ਼ਨ ਬਾਰੇ ਵਿਸ਼ਵ ਦਿਵਸ ਹੈ। ਇਹ ਦਿਨ ਖੂਨ ਦੇ ਤੇਜ਼ ਦਬਾਅ ਦੇ ਸੰਬੰਧ ਵਿੱਚ ਜਾਗਰੂਕਤਾ ਵਧਾਉਣ ਅਤੇ ਇਸ ਦੀ ਰੋਕਥਾਮ, ਪਛਾਣ ਅਤੇ ਕੰਟਰੋਲ ਦੀ ਮਹੱਤਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਅਕਸਰ ਜਦ ਵੀ ਅਸੀਂ ਕਿਸੇ ਗੱਲੋਂ ਅੱਤ ਦੇ ਪਰੇਸ਼ਾਨ ਹੁੰਦੇ ਹਾਂ ਤਾਂ ਸਾਡੇ ਖੂਨ ਦਾ ਦਬਾਅ ਵੱਧ ਜਾਂਦਾ ਹੈ, ਜਾਂ ਸਾਡੀ ਜੀਵਨ ਸ਼ੈਲੀ ਵੀ ਇਸ ਦਾ ਕਾਰਨ ਹੋ ਸਕਦੀ ਹੈ। ਇਹ ਅਜਿਹੀ ਨਾਮੁਰਾਦ ਬਿਮਾਰੀ ਹੈ ਕਿ ਖੂਨ ਦਾ ਦਬਾਅ ਵਧੇਰੇ ਵਧਣ ਨਾਲ ਦਿਲ ਫੇਲ ਹੋ ਸਕਦਾ ਹੈ, ਦਿਮਾਗ ਦੀ ਨਸ ਫਟ ਸਕਦੀ ਹੈ, ਜਾਂ ਸਾਡੇ ਗੁਰਦੇ ਵੀ ਨਸ਼ਟ ਹੋ ਸਕਦੇ ਨੇ। ਸੋ ਇਸ ਬਿਮਾਰੀ ਦੇ ਲੱਛਣ ਪਤਾ ਲੱਗਦਿਆਂ ਹੀ ਸਾਨੂੰ ਚਾਹੀਦਾ ਹੈ ਕਿ ਡਾਕਟਰ ਦੀ ਸਲਾਹ ਲਈਏ, ਆਪਣੇ ਜੀਵਨ ਦੇ ਢੰਗ ਤਰੀਕਿਆਂ ਨੂੰ ਬਦਲੀਏ ਅਤੇ ਖਾਣ ਪੀਣ ਦਾ ਖਾਸ ਧਿਆਨ ਰੱਖੀਏ। ਪਹਿਲਾਂ ਤਾਂ ਇਸ ਦੇ ਲੱਛਣ ਆਮ ਕਰਕੇ ਉਮਰ ਦੇ ਚੜ੍ਹਨ ਨਾਲ ਨਜ਼ਰ ਆਉਂਦੇ ਸਨ, ਪਰ ਅੱਜ ਕੱਲ੍ਹ ਬੱਚੇ ਅਤੇ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਨੇ। ਜਿੱਥੋਂ ਤੱਕ ਬਜ਼ੁਰਗਾਂ ਦਾ ਸੰਬੰਧ ਹੈ, ਇਹਨਾਂ ਦਾ ਖਾਸ ਧਿਆਨ ਦੀ ਲੋੜ ਹੁੰਦੀ ਹੈ, ਪਰ ਅਕਸਰ ਅਸੀਂ ਕਈ ਵਾਰ ਦੇਖਦੇ ਹਾਂ ਕਿ ਬਜ਼ੁਰਗ ਆਪਣੇ ਪਰਿਵਾਰ ਦੇ ਹੀ ਨਿਕਟ ਸੰਬੰਧੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਅਜਿਹੇ ਬਜ਼ੁਰਗਾਂ ਦੀ ਹਾਲਤ ਤੋਂ ਜਾਣੂ ਕਰਵਾਉਣ ਲਈ ਅਸੀਂ ਅੱਜ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ, ਬਜ਼ੁਰਗਾਂ ਪ੍ਰਤੀ ਹਿੰਸਾ ਦੀ ਰੋਕਥਾਮ। ਵਾਰਤਾਕਾਰ ਨੇ ਪ੍ਰਤਿਭਾ ਸਾਨੀ। ਫਿਲਮਾਂ ਦੇ ਵਿੱਚ ਵਿਲਨ ਬਜ਼ੁਰਗਾਂ ਦੇ ਪੈਸੇ ਜਾਇਦਾਦ ਲਈ ਜ਼ੁਲਮ ਕਰਦੇ ਨੇ, ਕਈ ਅਪਸ਼ਬਦ ਵੀ ਬੋਲਦੇ ਨੇ। ਫਿਲਮਾਂ ਦੇ ਇਹ ਡਾਇਲਾਗ ਕੇਵਲ ਫਿਲਮਾਂ ਤੱਕ ਹੀ ਨਹੀਂ, ਅੱਜ ਦੀ ਜ਼ਿੰਦਗੀ ਸਮਾਜ ਦਾ ਸੱਚ ਬਣਦੇ ਜਾ ਰਹੇ ਨੇ। ਅੱਜ ਦੇ ਸਮੇਂ ਦੀ ਇਹ ਬਦਰੰਗ ਹਕੀਕਤ ਪੂਰੀ ਦੁਨੀਆ 'ਚ ਮਹਾਂਮਾਰੀ ਵਾਂਗ ਵੱਧਦੀ ਫੁੱਲਦੀ ਜਾ ਰਹੀ ਹੈ। ਇਕੱਲੇ ਘਰਾਂ 'ਚ ਕੈਦ ਬਜ਼ੁਰਗ ਪੂਰਾ ਦਿਨ ਰੋਟੀ ਅਤੇ ਦਵਾ ਦੀ ਉਡੀਕ 'ਚ ਬੈਠੇ ਤੁਹਾਨੂੰ ਆਪਣੇ ਗੁਆਂਢ ਵੀ ਦਿਸ ਜਾਂਦੇ ਨੇ। ਜੇ ਉਹਨਾਂ ਕੋਲ ਆਪਣਾ ਕੋਈ ਵਸੀਲਾ ਹੋਏ ਤਾਂ ਬਿਰਧ ਆਸ਼ਰਮਾਂ 'ਚ ਉਹਨਾਂ ਦੀ ਜ਼ਿੰਦਗੀ ਬੀਤ ਜਾਂਦੀ ਹੈ। ਸਾਡੇ ਦੇਸ਼ 'ਚ ਕੁਝ ਦਹਾਕਿਆਂ ਤੋਂ ਇਹ ਰਿਵਾਜ਼ ਹੀ ਬਣ ਗਿਆ ਹੈ ਕਿ ਯੁਵਾ ਪੜ੍ਹ ਲਿਖ ਕੇ ਵਿਦੇਸ਼ ਦਾ ਰੁੱਖ ਕਰ ਲੈਂਦੇ ਨੇ। ਬੱਚਾ ਹੋਣ 'ਤੇ ਮਾਂ ਪਿਓ ਇੰਨੀਆਂ ਸਧਰਾਂ ਨਾਲ ਆਂਢ ਗੁਆਂਢ ਲੱਡੂ ਵੰਡਦੇ ਨੇ ਕਿ ਸਾਡੇ ਬੁਢਾਪੇ ਦੀ ਲਾਠੀ ਰੱਬ ਨੇ ਝੋਲੀ ਪਾਈ ਹੈ, ਪਰ ਸੱਚਾਈ ਵਿੱਚ ਤਾਂ ਇਹ ਬੁੱਢੀਆਂ ਹੱਡੀਆਂ ਫੋਨ 'ਤੇ ਦਰਵਾਜ਼ੇ ਦੀ ਘੰਟੀ ਸੁਣਨ ਦੀ ਉਡੀਕ ਹੀ ਕਰਦੀਆਂ ਰਹਿ ਜਾਂਦੀਆਂ ਨੇ। ਗੌਰਾ ਸ਼ਿਵਾਨੀ ਜੀ ਦੀ ਇੱਕ ਕਹਾਣੀ ਯਾਦ ਆਉਂਦੀ ਹੈ, ਪੂਤੋਂ ਵਾਲੀ। ਉਹ ਪੰਜ ਪੁੱਤਰਾਂ ਦੀ ਮਾਂ ਦੀ ਚਿਤਾ 'ਚੋਂ ਪੁੱਤਰ ਨੇ ਆਪਣੀ ਸਿਗਰਟ ਬਾਲੀ ਸੀ। ਉਹ ਪਿੰਡ ਦੀ ਪਹਾੜ ਦੀ ਕਹਾਣੀ ਸੀ, ਪਰ ਅੱਜ ਸ਼ਹਿਰਾਂ ਦੀ ਸੱਚਾਈ ਵੀ ਇਹੀ ਹੈ। ਨਵੀਂ ਪੀੜ੍ਹੀ ਨੂੰ ਬੁੱਢੇ ਮਾਂ ਪਿਓ ਤਰੱਕੀ ਦੀ ਰਾਹ ਦੇ ਪੱਥਰ ਲੱਗਦੇ ਨੇ। ਬਿਮਾਰੀ 'ਚ ਉਹਨਾਂ ਕੋਲ ਬੈਠਣਾ ਜਾਂ ਦਵਾ ਦੇਣਾ ਜ਼ਰੂਰੀ ਨਹੀਂ ਸਮਝਦੇ। ਕਿੱਟੀ ਪਾਰਟੀ ਔਰ ਆਫਿਸ ਦੀ ਗੈੱਟ ਟੂਗੈਦਰ ਜ਼ਿਆਦਾ ਜ਼ਰੂਰੀ ਹੋ ਗਈ ਹੈ। ਜ਼ਿਆਦਾ ਮਿਹਰ ਕਰਨ ਅਤੇ ਨੌਕਰ ਦੇ ਭਰੋਸੇ ਛੱਡ ਕੇ ਤੁਰ ਜਾਂਦੇ ਨੇ। ਜਿਨ੍ਹਾਂ ਬੱਚਿਆਂ ਨੂੰ ਦਫ਼ਤਰੋਂ ਮੈਡੀਕਲ ਐਕਸਪੈਂਸ ਮਿਲ ਜਾਂਦਾ ਹੈ, ਉਹ ਹਸਪਤਾਲ ਛੱਡ ਦਿੰਦੇ ਨੇ ਬਜ਼ੁਰਗਾਂ ਨੂੰ। ਘਰ ਦੀ ਜਾਂ ਬਜ਼ੁਰਗਾਂ ਦੀ ਜ਼ਿੰਮੇਦਾਰੀ ਵੇਖੀਏ ਕਿ ਆਪਣੀ ਨੌਕਰੀ ਵੇਖੀਏ? ਖਰਚਿਆਂ ਦੀ ਜ਼ਿੰਦਗੀ ਕਿਵੇਂ ਚੱਲੇਗੀ? ਬਜ਼ੁਰਗਾਂ ਨਾਲ ਹਿੰਸਾ ਦੇ ਕਈ ਰੁੱਖ ਨੇ, ਜਿੱਦਾਂ ਸਰੀਰਕ ਸ਼ੋਸ਼ਣ, ਭਾਵਨਾਤਮਕ ਹਿੰਸਾ, ਮਨੋਵਿਗਿਆਨਿਕ ਦੁਰਵਿਵਹਾਰ, ਆਰਥਿਕ ਸ਼ੋਸ਼ਣ, ਗਾਲੀ ਗਲੋਚ, ਤਾਨੇਬਾਜ਼ੀ, ਖਾਣਾ ਨਾ ਦੇਣਾ, ਦਵਾ ਨਾ ਦੇਣਾ। ਕਾਨੂੰਨੀ ਭਾਸ਼ਾ 'ਚ ਕਹੀਏ ਤਾਂ ਇਹਨੂੰ ਘਰੇਲੂ ਹਿੰਸਾ ਕਹਿੰਦੇ ਨੇ। ਬਜ਼ੁਰਗਾਂ ਨਾਲ ਹੁੰਦੀ ਹੈ ਘਰੇਲੂ ਹਿੰਸਾ, ਹੁਣ ਸੱਭਿਅਕ ਸਮਾਜ, ਸਿੱਖਿਅਤ ਅਸਿੱਖਿਅਤ, ਵਿਕਾਸਸ਼ੀਲ ਜਾਂ ਵਿਕਸਿਤ, ਪਿੰਡ ਜਾਂ ਸ਼ਹਿਰ, ਹਰ ਸਮਾਜ 'ਚ ਪ੍ਰਤੱਖ ਜਾਂ ਅਪ੍ਰਤੱਖ ਦਿਸ ਜਾਂਦੀ ਹੈ। ਘਰਾਂ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਇਹ ਹਿੰਸਾ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਬਣਦੀ ਜਾ ਰਹੀ ਹੈ। ਛੋਟੇ ਛੋਟੇ ਪਰਿਵਾਰਾਂ 'ਚ ਬਜ਼ੁਰਗਾਂ ਦੀ ਇੱਛਾ ਹੁੰਦੀ ਹੈ ਕਿ ਕੋਈ ਉਹਨਾਂ ਕੋਲ ਬੈਠੇ, ਕੋਈ ਗੱਲ ਸੁਣੇ, ਰਿਸ਼ਤੇਦਾਰ ਮਿੱਤਰ ਮਿਲਣ ਆਉਣ। ਉੱਥੇ ਨੌਕਰੀ ਪੇਸ਼ਾ ਬੱਚਿਆਂ ਨੂੰ ਹਰ ਕਦਮ ਘੜੀ ਦੀ ਸੂਈ ਨਾਲ ਚਲਾਉਣਾ ਪੈਂਦਾ ਹੈ। ਐਸੇ ਹਾਲਾਤ 'ਚ ਬਜ਼ੁਰਗ ਬੋਝ ਲੱਗਦੇ ਨੇ। ਘਰੇਲੂ ਹਿੰਸਾ ਕਾਨੂੰਨ ਵਿੱਚ ਸਵਾਸਥ, ਸੁਰੱਖਿਆ ਅਤੇ ਮਾਨਸਿਕ ਹਾਨੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇੱਥੋਂ ਨਿਪਟਣ ਲਈ ਸਰਕਾਰਾਂ ਦੇਸ਼ ਅਤੇ ਅੰਤਰਰਾਸ਼ਟਰੀ ਸਤਰ ਤੱਕ ਕਾਨੂੰਨ ਬਣਦੇ ਰਹਿੰਦੇ ਨੇ, ਪਰ ਉਹ ਕਿੰਨੇ ਕਾਰਗਰ ਹੋਣਗੇ ਔਰ ਕਿੰਨੇ ਬਜ਼ੁਰਗਾਂ ਨੂੰ ਉਹਦੀ ਜਾਣਕਾਰੀ ਹੁੰਦੀ ਹੈ, ਇਹ ਸੋਚਣਾ ਹੈ। ਕਾਨੂੰਨ ਸਮਾਜਿਕ ਸੋਚ ਅੱਗੇ ਵੀ ਪ੍ਰਭਾਵ
1: ਖੋ ਦਿੰਦੇ ਨੇ। ਘਰ ਦੇ ਬਜ਼ੁਰਗ ਸਹਿਣ ਦੀ ਹੱਦ ਤੱਕ ਬੰਦ ਦਰਵਾਜ਼ਿਆਂ ਵਿੱਚ ਰਹਿੰਦੇ ਨੇ ਕਿ ਹਾਏ ਲੋਕ ਕੀ ਕਹਿਣਗੇ। ਏਕਲ ਪਰਿਵਾਰਾਂ ਦੇ ਕਾਰਨ ਘਰ 'ਚ ਜੇ ਦਾਦਾ ਦਾਦੀ ਹੋਣ ਤਾਂ ਉਹਨਾਂ ਕੋਲੋਂ ਰਸੋਈ, ਬੱਚੇ, ਬਾਜ਼ਾਰ ਦੇ ਕੰਮ ਕਰਾਉਣਾ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਲੈਂਦੇ। ਅਤੇ ਜੇ ਕਦੇ ਬਹੁ ਕਾਮਕਾਜੀ ਹੋਈ ਤਾਂ ਤਾਂ ਬਜ਼ੁਰਗਾਂ ਦਾ ਹਾਲ ਕਈ ਵਾਰੀ ਬਦਤਰ ਹੋ ਜਾਂਦਾ ਹੈ। ਜ਼ਿਆਦਾ ਕਮਾਈ ਵਾਲੇ ਬੱਚੇ ਕਈ ਵਾਰੀ ਧੋਖੇ ਨਾਲ ਲਿਜਾ ਕੇ ਘਰ ਦੇ ਵੱਡਿਆਂ ਨੂੰ ਬਿਰਧ ਆਸ਼ਰਮ ਛੱਡ ਕੇ ਚਲੇ ਜਾਂਦੇ ਨੇ। ਮਾਂ ਬਾਪ ਦੇ ਹੋਣ ਨਾਲ ਦੇਰ ਰਾਤ ਦੀਆਂ ਪਾਰਟੀਆਂ ਵਿੱਚ ਵਿਘਨ ਨਾ ਆਏ ਅਤੇ ਕੋਈ ਲੋਕ ਮਾਪਿਆਂ ਨੂੰ ਘਰ ਦੇ ਆਊਟ ਹਾਊਸ ਵਿੱਚ ਜਾਂ ਸਰਵੈਂਟ ਕੁਆਟਰ ਵਿੱਚ ਰਹਿਣ ਨੂੰ ਮਜਬੂਰ ਕਰ ਦਿੰਦੇ ਨੇ। ਜਿਨ੍ਹਾਂ ਮਾਂ ਬਾਪ ਨੇ ਆਪਣੇ ਸ਼ੌਕ ਚਾਹ ਖਤਮ ਕਰਕੇ ਬੱਚਿਆਂ ਨੂੰ ਇੰਜੀਨੀਅਰ, ਡਾਕਟਰ ਆਦਿ ਬਣਾਇਆ ਹੈ, ਉਹਨਾਂ ਦੀਆਂ ਜ਼ਰੂਰਤਾਂ 'ਤੇ ਵੀ ਉਹਨਾਂ ਨੂੰ ਤਾਨੇ ਮਿਲਦੇ ਨੇ ਕਿ ਬੁੱਢੇ ਹੋ ਗਏ ਹੋ ਪਰ ਜਵਾਨੀ ਨਹੀਂ ਗਈ, ਨਖਰੇ ਔਰ ਜੀਵ ਦੇ ਚਸਕੇ ਨਹੀਂ ਰੁਕਦੇ, ਭਗਵਾਨ ਦਾ ਨਾਂ ਲੈਣ ਦੀ ਉਮਰ ਹੈ, ਸ਼ਾਂਤੀ ਨਾਲ ਬਾਕੀ ਦਿਨ ਕੱਟ ਲਓ। ਕਈ ਮਾਂ ਬਾਪ ਪੁੱਤਰ ਮੋਹ 'ਚ ਆਪਣੀ ਜੀਵਨ ਭਰ ਦੀ ਕਮਾਈ ਜਾਇਦਾਦ ਜਿੰਦੇ ਜੀ ਪੁੱਤਰਾਂ ਨੂੰ ਦੇ ਦਿੰਦੇ ਨੇ, ਬਾਅਦ 'ਚੋਂ ਫਿਰ ਦਾਣੇ ਦਾਣੇ ਨੂੰ ਮੁਹਤਾਜ ਹੋ ਜਾਂਦੇ ਨੇ। ਕਈ ਐਸੇ ਵੀ ਹੁੰਦੇ ਨੇ ਕਿ ਮਾਂ ਬਾਪ ਨੂੰ ਮਕਾਨ ਜਾਇਦਾਦ ਲਈ ਮਾਰ ਕੁੱਟ ਕੇ ਘਰੋਂ ਕੱਢ ਦਿੰਦੇ ਨੇ। ਇਹੋ ਜਿਹੇ ਹਾਦਸੇ ਰੋਕਣ ਲਈ ਸਰਕਾਰ ਨੇ 2017 ਵਿੱਚ ਸੀਨੀਅਰ ਸਿਟੀਜ਼ਨ ਐਕਟ ਦਾ ਸੁਧਾਰ ਕੀਤਾ ਸੀ। ਇਸ ਦੇ ਬਾਅਦ ਬਜ਼ੁਰਗ ਮਾਂ ਬਾਪ ਆਪਣੀ ਜਾਇਦਾਦ ਕਾਨੂੰਨ ਵਾਪਸ ਵੀ ਲੈ ਸਕਦੇ ਨੇ। ਅਸੀਂ ਕਈ ਬੰਦਿਆਂ ਨੂੰ ਬਹੁਤ ਨਕਾਰਾਤਮਕ ਵੇਖਿਆ ਹੈ, ਉਹਦਾ ਕਾਰਨ ਡਾਕਟਰ ਇਹੀ ਦੱਸਦੇ ਨੇ ਕਿ ਘਰੇਲੂ ਹਿੰਸਾ 'ਚ ਮਾਨਸਿਕ ਉਤਪੀੜਨ ਦਾ ਸ਼ਿਕਾਰ ਵਿਅਕਤੀ ਜ਼ਿਆਦਾਤਰ ਮਾਮਲੇ ਵਿੱਚ ਆਪਣੇ ਡਰ ਤੋਂ ਬਾਹਰ ਨਹੀਂ ਨਿਕਲ ਪਾਉਂਦਾ, ਆਪਣਾ ਮਾਨਸਿਕ ਸੰਤੁਲਨ ਖੋ ਬੈਂਦਾ ਹੈ, ਅਵਸਾਦ ਦੇ ਮਰੀਜ਼ ਹੋ ਜਾਂਦੇ ਨੇ। ਸਾਡੇ ਸਮਾਜ ਦੀ ਇਹ ਰਵਾਇਤ ਜਿਹੀ ਹੈ ਕਿ ਮਾਂ ਬਾਪ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਉਹਨਾਂ ਤੋਂ ਬਹੁਤ ਉਮੀਦਾਂ ਪਾਲਦੇ ਨੇ, ਪਰ ਜਦੋਂ ਬੁਢਾਪੇ 'ਚ ਬੱਚੇ ਉਨੀ ਦੇਖਭਾਲ ਨਹੀਂ ਕਰਦੇ, ਆਪਣੇ ਪਰਿਵਾਰ ਬੱਚਿਆਂ ਵਿੱਚ ਰਮ ਜਾਂਦੇ ਨੇ ਤਾਂ ਉਹਨਾਂ ਦੇ ਅਹਿਮ ਨੂੰ ਠੇਸ ਲੱਗਦੀ ਹੈ। ਬਜ਼ੁਰਗ ਇਹ ਸੱਚਾਈ ਸਵੀਕਾਰ ਨਹੀਂ ਕਰ ਪਾਉਂਦੇ ਕਿ ਅਗਲੀ ਪੀੜ੍ਹੀ ਦਾ ਆਪਣਾ ਵੀ ਵਜੂਦ ਹੋ ਸਕਦਾ ਹੈ। ਜੀਵਨ ਦੀਆਂ ਜ਼ਰੂਰਤਾਂ ਹੈਗੀਆਂ ਨੇ, ਵਡੇਰੇ ਬੱਚਿਆਂ ਨੂੰ ਸਦਾ ਆਪਣੇ ਹੁਕਮ ਨਾਲ ਚਲਾਉਣਾ ਚਾਹੁੰਦੇ ਨੇ। ਜਦੋਂ ਉਹਨਾਂ ਦੀ ਹੁਕਮ ਉਦੂਲੀ ਹੁੰਦੀ ਹੈ ਤਾਂ ਥਾਈਂ ਥਾਈਂ ਬੱਚਿਆਂ ਦੀ ਬੁਰਾਈ ਕਰਨਾ, ਉਹਨਾਂ ਨੂੰ ਤਾਨੇ ਮਾਰਨਾ, ਬੇਵਜ੍ਹਾ ਬਹਿਸ ਕਰਨਾ, ਗਲਤ ਜਿੱਦਾਂ ਫੜ ਕੇ ਬਹਿ ਜਾਣਾ, ਕਈ ਵਾਰ ਤਾਂ ਘਰ ਦੀਆਂ ਇਹ ਮਾੜੀ ਮੋਟੀਆਂ ਗੱਲਾਂ ਕੋਰਟ ਤੱਕ ਪਹੁੰਚ ਜਾਂਦੀਆਂ ਨੇ। ਸਭ ਤੋਂ ਦੁਖਦ ਪਹਿਲੂ ਇਹ ਹੈ ਕਿ ਬਜ਼ੁਰਗ ਆਪਣਾ ਮਾਨਸਿਕ ਸੰਤੁਲਨ ਖੋ ਦਿੰਦੇ ਨੇ, ਕਰੀਬੀ ਔਰ ਖੂਨ ਦੇ ਰਿਸ਼ਤਿਆਂ ਦਾ ਧੋਖਾ ਉਹਨਾਂ ਨੂੰ ਇਕੱਲਾ ਕਰ ਦਿੰਦਾ ਹੈ, ਕਈ ਤਾਂ ਆਤਮ ਹੱਤਿਆ ਤੱਕ ਕਰ ਲੈਂਦੇ ਨੇ। ਸਹੀ ਗਲਤ

0: ਸੋਚਣਾ ਬੰਦ ਕਰ ਦਿੰਦੇ ਨੇ। ਸਮਾਜ ਵਿੱਚ ਹਰ ਚੀਜ਼ ਉਹਨਾਂ ਨੂੰ ਗਲਤ ਔਰ ਦੁਸ਼ਮਣ ਲੱਗਦੀ ਹੈ। ਸਾਡੇ ਆਸ ਪਾਸ ਅੱਜ ਵੀ ਐਸੇ ਹਾਲਾਤ ਨੂੰ ਰੋਗ ਨਹੀਂ ਮੰਨਦੇ, ਮਾਨਸਿਕ ਬਿਮਾਰੀ ਨਹੀਂ ਮੰਨਦੇ, ਬਸ ਘਰ ਵਿੱਚ ਹੀ ਇੱਕ ਦੂਜੇ ਨੂੰ ਤਾਨੇ ਤਿਸ਼ਨੇ ਦੇ ਕੇ ਇਸ ਕੜਵਾਹਟ ਨੂੰ ਹੋਰ ਵਧਾਉਂਦੇ ਰਹਿੰਦੇ ਨੇ। ਬਜ਼ੁਰਗਾਂ ਦੀ ਇਸ ਪਰਿਸਥਿਤੀ ਨੂੰ ਸਮਝਣਾ ਹੋਏਗਾ। ਇਹਨਾਂ ਸਮੱਸਿਆਵਾਂ ਦਾ ਹੱਲ ਢੂੰਡਣ ਲਈ ਡਾਕਟਰਾਂ ਅਤੇ ਮਾਹਿਰਾਂ ਦੀ ਮਦਦ ਲੈਣੀ ਪਏਗੀ। ਇਹ ਅਣਦੇਖਾ ਨਹੀਂ ਕੀਤਾ ਜਾ ਸਕਦਾ। ਬਜ਼ੁਰਗਾਂ ਦੀ ਤਕਲੀਫ ਨੂੰ ਉਮਰ ਦਾ ਤਕਾਜ਼ਾ ਕਹਿ ਕੇ ਛੱਡਣਾ ਗਲਤ ਗੱਲ ਹੈ। ਸਮਾਜਿਕ ਦਾਇਰੇ ਨਿਸ਼ਚਿਤ ਕਰਨੇ ਜ਼ਰੂਰੀ ਨੇ। ਇੱਕ ਦੂਜੇ ਦੀ ਜ਼ਰੂਰਤ ਔਰ ਭਾਵਨਾ ਦਾ ਸਤਿਕਾਰ ਜ਼ਰੂਰੀ ਹੈ। ਬਜ਼ੁਰਗਾਂ ਦੀ ਸਮੱਸਿਆ ਨੂੰ ਜਾਣ ਕੇ ਪੇਸ਼ੇਵਰ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਵੈਸ਼ਵਿਕ ਏਕੀਕਰਨ ਦੇ ਚਲਦੇ ਏਕਲ ਪਰਿਵਾਰ ਵੀ ਅੱਜ ਟੁੱਟ ਰਹੇ ਨੇ। ਐਸੇ ਮਾਹੌਲ ਵਿੱਚ ਬਜ਼ੁਰਗਾਂ ਨੂੰ ਵੀ ਆਪਣੀ ਸੰਕੀਰਨ ਸੋਚ ਔਰ ਅਹਿਮ ਤੋਂ ਬਾਹਰ ਆਉਣਾ ਪਏਗਾ। ਬੱਚਿਆਂ ਨੂੰ ਤਾਨੇ ਦੇਣ ਦੀ ਜਗ੍ਹਾ ਸੋਚਣਾ ਹੋਏਗਾ ਕਿ ਉਹਨਾਂ ਦੀ ਨੌਕਰੀ, ਜ਼ਿੰਦਗੀ ਬਜ਼ੁਰਗਾਂ ਦੀ ਪਸੰਦ ਅਤੇ ਆਰਾਮ ਨਾਲ ਨਹੀਂ ਚੁਣੀ ਜਾ ਸਕਦੀ। ਹੁਣ ਇਹ ਵਕਤ ਦੀ ਜ਼ਰੂਰਤ ਹੋ ਗਈ ਹੈ ਕਿ ਸਮੂਹਿਕ ਤੌਰ 'ਤੇ ਇਸ ਵਿਸ਼ੇ 'ਤੇ ਚਰਚਾ ਕੀਤੀ ਜਾਏ ਔਰ ਦੋਨੋਂ ਪੀੜ੍ਹੀਆਂ ਮਿਲ ਕੇ ਇਸ ਸਮੱਸਿਆ ਦਾ ਹੱਲ ਖੋਜਣ। ਇੱਕ ਵਿਚਲਾ ਰਾਹ ਚੁਣਨਾ ਜ਼ਰੂਰੀ ਹੈ। ਬੇਸ਼ੱਕ ਘਰੇਲੂ ਹਿੰਸਾ ਐਕਟ 2005, ਸੀਨੀਅਰ ਸਿਟੀਜ਼ਨ ਐਕਟ 2007 ਅਤੇ 2017 ਸਰਕਾਰ ਵੱਲੋਂ ਬਣਾਏ ਗਏ ਨੇ ਬਜ਼ੁਰਗਾਂ ਦੀ ਸੁਰੱਖਿਆ ਲਈ ਨੇ, ਪਰ ਸਮਾਜਿਕ ਨਜ਼ਰੀਏ ਨਾਲ ਇੱਕ ਰਾਹ ਹੋਰ ਵੀ ਮਾਹਿਰ ਦੱਸਦੇ ਨੇ ਕਿ ਬਜ਼ੁਰਗਾਂ ਨੂੰ ਆਪਣੀ ਰਿਟਾਇਰਡ ਲਾਈਫ ਸਮਾਜਿਕ ਕੰਮਾਂ ਵਿੱਚ ਬਿਤਾਉਣੀ ਚਾਹੀਦੀ ਹੈ। ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਘਰਾਂ ਦੇ ਬੱਚਿਆਂ ਨੂੰ ਆਪਣੇ ਅਨੁਭਵ ਸਿਖਾਉਣੇ, ਆਪਣੀ ਹਾਬੀ ਪੂਰੀ ਕਰਨੀ, ਸੈਰ ਕਰਨਾ, ਘਰ ਦੇ ਛੋਟੇ ਛੋਟੇ ਆਪਣੇ ਕੰਮ ਆਪ ਕਰਨਾ ਜ਼ਰੂਰ ਚਾਹੀਦਾ। ਇਹਦੇ ਨਾਲ ਉਹ ਮਸਰੂਫ ਰਹਿਣਗੇ ਔਰ ਖੁਸ਼ ਰਹਿਣਗੇ। ਸਵਸਥ ਸੁਚਾਰੂ ਦਿਨਚਰਿਆ ਹੋਣ ਨਾਲ ਬਜ਼ੁਰਗ ਵੀ ਖੁਸ਼ ਅਤੇ ਪਰਿਵਾਰ ਵੀ ਖੁਸ਼। ਕਹਿੰਦੇ ਨੇ ਨਾ, ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ। ਕੁਝ ਬਜ਼ੁਰਗ ਆਪਣੀ ਸੋਚ ਬਦਲ ਲੈਣ, ਕੁਝ ਬੱਚੇ ਉਹਨਾਂ ਨੂੰ ਸਮੇਂ ਦੇਣ ਅਤੇ ਹਰ ਸਮੱਸਿਆ ਹੱਲ ਹੋ ਜਾਏਗੀ। ਘਰ, ਸਮਾਜ ਫਿਰ ਤੋਂ ਸਵਸਥ ਖੁਸ਼ਹਾਲ ਹੋਣਗੇ।
1: ਹੁਣੇ ਤੁਸੀਂ ਪ੍ਰਤਿਭਾ ਸਾਨੀ ਹੋਰਾਂ ਤੋਂ ਇੱਕ ਵਾਰਤਾ ਸੁਣ ਰਹੇ ਸੀ, ਬਜ਼ੁਰਗਾਂ ਪ੍ਰਤੀ ਹਿੰਸਾ ਦੀ ਰੋਕਥਾਮ। ਤੇ ਆਓ ਹੁਣ ਸੁਣਦੇ ਹਾਂ ਅਮਰਿੰਦਰ ਗਿੱਲ ਦਾ ਗਾਇਆ ਇਹ ਗੀਤ, ਕਦੇ ਮਿਲੇ ਉਹ ਕੁੜੀ।

ਅਸੀਂ ਸੁਣ ਰਹੇ ਸੀ ਇਹ ਗੀਤ ਕਦੇ ਮਿਲੇ ਓ ਕੁੜੀ। ਹੁਣ ਪੇਸ਼ ਹੈ ਇਹ ਗੀਤ ਤੇਰੇ ਬਿਨਾਂ, ਜਿਸ ਨੂੰ ਆਵਾਜ਼ ਦਿੱਤੀ ਏ ਅਮਰਿੰਦਰ ਗਿੱਲ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਤੇਰੇ ਬਿਨਾਂ। ਹੁਣ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ, ਤੂੰ ਤੇ ਸਾਹਾਂ ਤੋਂ ਵੀ ਨੇੜੇ।

ਅਸੀਂ ਸੁਣ ਰਹੇ ਸੀ ਇਹ ਗੀਤ ਤੂੰ ਤੇ ਸਾਹਾਂ ਤੋਂ ਵੀ ਨੇੜੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: अभी आप सुन रहे थे प्रोग्राम एक ही फिल्म से। ये आकाशवाणी दिल्ली का इंद्रप्रस्थ चैनल है। 1:40 होने वाले हैं, कुछ ही पलों में आप समाचार सुनेंगे।
1: नमस्कार, ये आकाशवाणी है। खबरों के इस बुलेटिन मैं अमन देव। पहला खास खबरां। प्रधानमंत्री नरेंद्र मोदी अज तो स्वीडन के 2 दिन दौरे ते गोटनबर्ग पहुंचणगे। भारत ते नीदरलैंड्स अपने दुआले संबंधां नूं रणनीतिक भाईवाली दे पद्धर तक वधाउण लई सहमत हो गए ने। भारत ने कहा कि होरमूज स्ट्रेट विच व्यापारक जहाजां ते हमले परवानयोग नहीं ने। जनगणना 2026 तहत 5 राज्यां विच मकानां दी गिणती दे पहले गेड़ दा काम शुरू हो गया है। ते आईपीएल क्रिकेट विच अज पंजाब किंग्स दा रॉयल चैलेंजर्स बेंगलुरू नाल ते राजस्थान रॉयल्स दा दिल्ली कैपिटल्स नाल मुकाबला होगा। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ। ਸ੍ਰੀ ਮੋਦੀ ਦਾ ਇਹ ਦੌਰਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਦੇ 2018 ਵਿਚ ਸਵੀਡਨ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਖਰੀਦਦਾਰ ਵਿਕਰੇਤਾ ਸਬੰਧਾਂ ਤੋਂ ਅਗਾਂਹ ਵਧ ਗਏ ਨੇ। ਸਵੀਡਨ ਦੌਰੇ ਦੌਰਾਨ ਸ੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਨਾਲ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਦੁਵੱਲੇ ਵਪਾਰ ਨੂੰ ਵਧਾਉਣ ਲਈ ਸਹਿਯੋਗ ਦੇ ਨਵੇਂ ਤਰੀਕਿਆਂ ਦੀ ਭਾਲ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ। ਉਨ੍ਹਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਉਭਰਦੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਲੜੀ, ਰੱਖਿਆ, ਪੁਲਾੜ, ਜਲਵਾਯੂ ਕਾਰਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਸਹਿਯੋਗ ਦੇ ਤਰੀਕਿਆਂ ਤੇ ਚਰਚਾ ਕਰਨ ਦੀ ਵੀ ਉਮੀਦ ਹੈ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਰ ਲੇਨ ਨਾਲ ਇਕ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਵਿਚਕਾਰ ਹੇਗ ਵਿਚ ਵਿਆਪਕ ਗੱਲਬਾਤ

0: ਬਾਅਦ ਦੋਵੇਂ ਦੇਸ਼ ਆਪਣੇ ਦਵਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ, ਤਕਨਾਲੋਜੀ, ਜਲ ਪ੍ਰਬੰਧਨ, ਸਾਫ਼ ਸੁਥਰੀ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹੀ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਗਏ। ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੀਦਰਲੈਂਡਸ ਸਬੰਧਾਂ ਨੇ ਪਿਛਲੇ ਦਹਾਕੇ ਵਿਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
1: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
0: ਸ੍ਰੀ ਮੋਦੀ ਨੇ ਨੀਦਰਲੈਂਡਸ ਨੂੰ ਭਾਰਤ ਦੇ ਮੁੱਖ ਯੂਰਪੀ ਭਾਈਵਾਲਾਂ ਵਿਚੋਂ ਇਕ ਦਸਿਆ। ਉਨਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਤੇ ਆਧਾਰਿਤ ਨੇ।
2: ਹਮ ਨੀਦਰਲੈਂਡ ਕੋ ਭਾਰਤ ਕੇ ਸਬਸੇ ਮਹੱਤਵਪੂਰਨ ਪਾਰਟਨਰ ਮੈਂ ਸੇ ਮਾਨਤੇ ਹੈ। ਨੀਦਰਲੈਂਡ ਭਾਰਤ ਕੇ ਟਾਪ 5 ਇਨਵੈਸਟਰਸ ਮੈਂ ਸੇ ਇਕ ਹੈ। हमारे हिस्टोरिकल, कल्चर और पीपल टू पीपल टाइज भी बहुत गहरे हैं। डेमोक्रेटिक वैल्यूज, मार्केट इकोनॉमी और रिस्पॉन्सिबल बिहेवियर, ये हमारी साझी सोच का हिस्सा है। हमें नीदरलैंड की एक्सपर्टीज और भारत की स्पीड और स्केल को हर क्षेत्र में जोड़ना चाहिए।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਨਵੀਨਤਾ, ਨਿਵੇਸ਼, ਨਿਰੰਤਰ ਵਿਕਾਸ ਅਤੇ ਰੱਖਿਆ ਖੇਤਰਾਂ ਵਿਚ ਆਪਣੇ ਸਹਿਯੋਗ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਦੀ ਲੋੜ ਹੈ। ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨਾਲ ਸਬੰਧਾਂ ਦੀ ਵੱਧਦੀ ਅਹਿਮੀਅਤ ਤੇ ਜ਼ੋਰ ਦਿੱਤਾ ਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ ਵਿਚ ਮਜ਼ਬੂਤ ਸਹਿਯੋਗ ਦੀ ਹਮਾਇਤ ਕੀਤੀ। ਭਾਰਤ ਨੇ ਕਿਹਾ ਕਿ ਹੋਰਮੂਜ਼ ਸਟ੍ਰੇਟ ਵਿਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਵਿਚ ਰੁਕਾਵਟ ਪਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸ੍ਰੀ ਹਰੀਸ਼ ਨੇ ਇਹ ਗੱਲ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੀ ਆਲਮੀ ਊਰਜਾ ਬਾਰੇ ਇਕ ਵਿਸ਼ੇਸ਼ ਮੀਟਿੰਗ ਵਿਚ ਕਹੀ। ਕੁਝ ਦਿਨ ਪਹਿਲਾਂ ਓਮਾਨ ਦੇ ਤੱਟ ਤੇ ਇਕ ਭਾਰਤੀ ਝੰਡੇ ਵਾਲੇ ਜਹਾਜ਼ ਤੇ ਹਮਲਾ ਕੀਤਾ ਗਿਆ ਸੀ। ਜਹਾਜ਼ ਦੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਓਮਾਨੀ ਅਧਿਕਾਰੀਆਂ ਨੇ ਬਚਾ ਲਿਆ ਸੀ। ਇਹ ਜਹਾਜ਼ ਸੋਮਾਲੀਆ ਤੋਂ ਆ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿਚ ਖਾੜੀ ਖੇਤਰ ਵਿਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਦੋ ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ ਤੇ ਵੀ ਹਮਲਾ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2026 ਤਹਿਤ 5 ਰਾਜਾਂ ਵਿਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਏਗੀ। ਫਿਲਹਾਲ ਇਹ ਕੰਮ ਰਾਜਸਥਾਨ, ਦਿੱਲੀ, ਮੇਘਾਲਿਆ, ਮਹਾਰਾਸ਼ਟਰ ਤੇ ਝਾਰਖੰਡ ਵਿਚ ਸ਼ੁਰੂ ਕੀਤਾ ਗਿਐ। ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਿਚ ਵੀ ਘਰ ਘਰ ਜਾ ਕੇ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ 25 ਰਾਜਾਂ ਵਿਚ 1,44,00,000 ਤੋਂ ਵੱਧ ਘਰਾਂ ਦੇ ਵਸਨੀਕਾਂ ਨੇ ਸਵੈ ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪਹਿਲ ਜਨਗਣਨਾ ਮੁਹਿੰਮ ਨੂੰ ਡਿਜੀਟਾਈਜੇਸ਼ਨ ਕਰਨ ਵਿਚ ਇਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ ਚ ਜੱਜਾਂ ਦੀ ਗਿਣਤੀ ਸਬੰਧੀ ਸੋਧ ਆਰਡੀਨੈਂਸ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵੱਧ ਕੇ 37 ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਇਹ ਆਰਡੀਨੈਂਸ ਸੁਪਰੀਮ ਕੋਰਟ ਚ ਜੱਜਾਂ ਦੀ ਗਿਣਤੀ ਬਾਰੇ ਐਕਟ 1956 ਦੀ ਥਾਂ ਲਏਗਾ। ਇਸ ਸੋਧ ਨਾਲ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁਲ ਗਿਣਤੀ 38 ਹੋ ਗਈ ਹੈ। ਕੇਰਲਾ ਤੋਂ ਦਿੱਲੀ ਆ ਰਹੀ ਤਿਰੁਵਨੰਤਪੁਰਮ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ B1 ਕੋਚ ਵਿਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਕੋਟਾ ਡਿਵੀਜ਼ਨ ਦੇ ਲੂਣੀ ਰਿਛਾ ਅਤੇ ਵਿਕਰਮਗੜ੍ਹ ਅਲੋਟ ਸਟੇਸ਼ਨਾਂ ਵਿਚਕਾਰ ਤੜਕੇ 5:20 ਤੇ ਹੋਈ। ਇੰਦਰਪ੍ਰਸਥ ਗੈਸ ਲਿਮਟਿਡ IGL ਨੇ CNG ਦੀਆਂ ਕੀਮਤਾਂ ਵਿਚ 1 ਰੁਪਏ ਦਾ ਵਾਧਾ ਕੀਤਾ, ਜੋ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ CNG 80.09 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਵੀ IGL ਨੇ CNG ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। संयुक्त राष्ट्र के सकत्तर।

ਜਨਰਲ ਐਂਟੋਨੀਓ ਗੁਤਰੇਸ ਨੇ ਵਾਸ਼ਿੰਗਟਨ ਵਿਚ ਇਜ਼ਰਾਈਲ ਤੇ ਲੇਬਨਾਨ ਵਿਚਕਾਰ ਜੰਗਬੰਦੀ 45 ਦਿਨ ਵਧਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰੇਸ ਨੇ ਸਬੰਧਤ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਹਮਲੇ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕੱਲ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪਿਗੋਟ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ 2 ਤੇ 3 ਜੂਨ ਨੂੰ ਇਸ ਸਬੰਧ ਵਿਚ ਗੱਲਬਾਤ ਮੁੜ ਸ਼ੁਰੂ ਕਰੇਗਾ। ਅੱਜ ਵਿਸ਼ਵ ਦੂਰ ਸੰਚਾਰ ਤੇ ਸੂਚਨਾ ਸਮਾਜ ਦਿਵਸ ਹੈ। ਅੱਜ ਦੇ ਹੀ ਦਿਨ 1865 ਵਿਚ ਪੈਰਿਸ ਵਿਚ ਸੰਯੁਕਤ ਰਾਸ਼ਟਰ ਦੀ ਡਿਜੀਟਲ ਤਕਨਾਲੋਜੀ ਏਜੰਸੀ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਇੰਟਰਨੈਟ ਅਤੇ ਸਬੰਧਤ ਤਕਨਾਲੋਜੀਆਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਆਈਪੀਐਲ ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਇਕ ਹੋਰ ਮੈਚ ਵਿਚ ਦਿੱਲੀ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਬੈਂਕਾਕ ਵਿਚ ਥਾਈਲੈਂਡ ਓਪਨ ਬੈਡਮਿੰਟਨ ਵਿਚ ਮਰਦਾਂ ਦੇ ਡਬਲਸ ਫਾਈਨਲ ਵਿਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਲੈਂਡੋ ਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21 23-25 ਨਾਲ ਹਾਰ ਗਈ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। 7ਵਾਂ ਦਰਜਾ ਪ੍ਰਾਪਤ ਐਲੀਨਾ ਨੇ ਫਾਈਨਲ ਵਿਚ ਅਮਰੀਕਾ ਦੀ ਕੋਕੋ ਗੌਫ ਨੂੰ ਹਰਾਇਆ। ਮਰਦਾਂ ਦੇ ਫਾਈਨਲ ਵਿਚ ਅੱਜ ਇਟਲੀ ਦੇ ਜਾਨਿਕ ਸਿਨਰ ਦਾ ਮੁਕਾਬਲਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8:30 ਵਜੇ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹੈ ਕਿ ਹੋਰਮੁਜ਼ ਸਟੇਟ ਵਿਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਐ। ਆਈਪੀਐਲ ਕ੍ਰਿਕਟ ਵਿਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।